ਸ਼ਾਹ ਲਿਬਾਸ ਚਾਕਾਂ ਵਿੱਚ ਮਰਫੀ ਹੋ ਕੇ ਜੰਗ ਸਿਆ ਲਾਇਆ ਸਾਧੂ ਸੱਲ ਲਾਹੋ ਨਹਿ ਵਾਲੀ ਵਸਲਮ ਸੁਣ ਸਾਹਿਬ ਸਿਰ ਕਮਾ।

ਕਿਸਮਤ ਉਮਰ ਕੁਫਰ ਵਿੱਚ ਲੰਘ ਜਾਵਈ ਸੋ ਮਲਕੇ ਨੂੰ ਕਿਉਂ ਫੇਰੇ ਦਈ ਮਤਾ ਉਹ ਮਲਕਾ ਗੁੱਸ ਜਾਵਈ ਹਜ ਪੜ੍ਹ